0: ਪਹਿਲੀ ਚਿੱਠੀ ਆਈ ਹੈ ਗਾਓ ਖਟਕੜ ਜ਼ਿਲ੍ਹਾ ਜੀਂਦ ਤੇ ਲਿਖਣ ਵਾਲੇ ਬਾਈ ਹੈ ਭੁਪਿੰਦਰ ਸਿੰਘ ਰਾਜੇਸ਼ ਕਰਮਵੀਰ ਔਰ ਰਾਮਫਲ ਬਾਈ ਲਿਖੇ ਕਿ ਆਪਕੇ ਕਾਰਿਕ੍ਰਮ ਹਮਨੇ ਬਹੁਤ ਪਸੰਦ ਆਵੇ ਹੈ ਜ਼ਿਆਦਾ ਤੋਂ ਜ਼ਿਆਦਾ ਹਰਿਆਣਵੀ ਫਿਲਮਾਂ ਕੇ ਗੀਤ ਸੁਣਵਾ ਕਰ ਬਾਈ ਭੁਪਿੰਦਰ ਰਾਜੇਸ਼ ਕਰਮਵੀਰ ਔਰ ਰਾਮਫਲ ਮਾਰਾ ਇੱਕ ਪ੍ਰਯਾਸ ਹੈ ਹਫ਼ਤੇ ਮੈਂ ਦੋ ਬਾਰ ਕਾ ਤੋ ਨਹੀਂ ਕਹਿ ਸਕਤੇ ਇੱਕ ਬਾਰ ਕੌਣ ਸੇ ਕਾਰਿਕ੍ਰਮ ਮੈਂ ਹਮ ਆਪਕੇ ਲੀਏ ਹਰਿਆਣਵੀ ਫਿਲਮਾਂ ਕੇ ਗੀਤ ਲੈ ਕੇ ਆਵਾਂ ਚਾਹੇ ਲੋਕ ਮੰਚ ਕੀ ਬਾਤ ਹੈ ਮਾਰੇ ਗਾਓ ਥਾਰੀ ਮਾਰੀ ਪਸੰਦ ਮਾਰੀ ਪਸੰਦ ਉਸਮੇ ਆਪਕੇ ਲੀਏ ਹਰਿਆਣਵੀ ਫਿਲਮਾਂ ਕੇ ਗੀਤ ਲੈ ਕੇ ਆ ਕਰੂੰ ਬਸ ਦਿੱਕਤ ਥੋੜ੍ਹੀ ਸੀ ਹੈ ਕਿ ਹਰਿਆਣਵੀ ਫਿਲਮੇ ਥੋੜ੍ਹੀ ਹੈ ਔਰ ਉਨਮੇ ਗੀਤ ਔਰ ਵੀ ਥੋੜ੍ਹੇ ਕਿਉਂਕਿ ਆਕਾਸ਼ਵਾਣੀ ਪੇ ਹਮ ਵੋਹੀ ਗੀਤ ਪ੍ਰਸਾਰਿਤ ਕਰ ਸਕੇ ਹੈ ਜੋ ਪ੍ਰਸਾਰਣ ਕੇ ਯੋਗ੍ਯ ਹੋ ਜਿਸਨੇ ਸਾਰਾ ਕੁਣਬਾ ਸਾਰੇ ਘਰ ਕੇ ਇੱਕ ਸਾਥ ਬੈਠ ਕੇ ਸੁਣ ਸਕੇ ਆਪਕਾ ਸੁਝਾਅ ਹਮਨੇ ਨੋਟ ਕਰ ਲਿਆ ਹੈ ਪ੍ਰਯਾਸ ਰਹੇਗਾ ਕਿ ਆਪਕੋ ਜ਼ਿਆਦਾ ਤੋਂ ਜ਼ਿਆਦਾ ਹਰਿਆਣਵੀ ਫਿਲਮਾਂ ਕੇ ਗੀਤ ਸੁਣਵਾਏ ਜਾਂ ਬਾਈ ਲਿਖੇ ਕਿ ਆਪ ਇੱਕ ਰਾਗਨੀ ਹੈ ਬਾਲੀ ਸ਼ਰਮਾ ਕੀ ਆਵਾਜ਼ ਮੈਂ ਮਾਂ ਭਾਰਤ ਕੇ ਕਿਸੇ ਕੀ ਰਾਗਨੀ ਸੁਣਵਾਵਾਂ ਤੋ ਬਈ ਆਪਨੇ ਜੋ ਫਰਮਾਇਸ ਕਰੀ ਹੈ ਬਾਲੀ ਸ਼ਰਮਾ ਔਰ ਸਾਥੀਓ ਕੀ ਆਵਾਜ਼ ਮੈਂ ਬਾਤ ਉਸ ਟਾਈਮ ਕੀ ਰਹੇਗੀ ਜਬ ਵੋ ਦ੍ਰੌਪਦੀ ਸੁਦੇਸ਼ਨਾ ਕੇ ਪਾਸ ਦਾਸੀ ਕੇ ਰੂਪ ਮੈਂ ਰਹਿਣ ਲੱਗ ਗਈ ਉਧਰ ਕੌਣ ਕੇ ਕੀਚਕ ਆਪਣੀ ਬਹਿਣ ਸੁਦੇਸ਼ਨਾ ਸੇ ਪੁੱਛੇ ਹੈ ਆਏ ਬੇਬੇ ਆ ਕੌਣ ਸੁਦੇਸ਼ਨਾ ਕਹਿਣ ਲੱਗੀ ਬਾਈ ਯਾ ਤੋ ਮੇਰੀ ਦਾਸੀ ਹੈ ਕੀਚਕ ਕਹਿਣ ਲੱਗਿਆ ਏ ਬੇਬੇ ਤੂੰ ਇਸਨੇ ਮੇਰੇ ਮਹਿਲ ਮੈਂ ਭੇਜ ਮੈਂ ਇਸਨੇ ਰਾਣੀ ਬਣਾ ਕੇ ਰੱਖੂੰਗਾ ਸੁਦੇਸ਼ਨਾ ਕਹਿਣ ਲੱਗ ਗਈ ਬਾਈ ਬੋਲਾ ਨਾ ਬਣੇ ਜੋ ਤੂੰ ਸੋਚੇ ਹੈ ਯਾ ਇਸੀ ਔਰਤ ਕੋ ਨਾ ਔਰ ਜੇ ਤੂੰ ਮੇਰਾ ਔਰ ਖੁਦ ਕਾ ਬਲਾ ਚਾਹਵੇ ਤੋ ਬੋਲ ਬਾਲਾ ਲਿਕੜ ਜਾ ਵਾ ਸੁਦੇਸ਼ਨਾ ਕੀਚਕ ਕੋ ਕਿਆ ਸਮਝਾਤੀ ਹੈ ਉਸ ਮੌਕੇ ਕੀ ਬਾਤ ਬਾਲੀ ਸ਼ਰਮਾ ਔਰ ਸਾਥੀਓ ਕੀ ਆਵਾਜ਼ ਮੈਂ
1: ਇਸ ਸਮੇਂ ਤੇਰਾ ਭਲਾ

ਬਸਨੀ ਹਾ ਬੋਲੇ ਸੰਗੀ ਬਸਨੀ ਕਰਕੇ ਝੋਲੀ ਮੇਰੀ ਖਾਤਰ ਭੀਖ ਗਲਾਸ ਦਇਆ ਧਰਮ ਤੇਰੇ ਰਹੀ ਨਹੀਂ ਨਾ ਸੋਚੇ ਮੇਰਾ ਭਲਾ ਸੇ।